ਦਿਲ ਵਿੱਚ ਲੱਗਿਆ ਵੇ, ਦਿਲ ਵਿੱਚ ਲੱਗਿਆ ਵੇ, ਦਿਲ ਵਿੱਚ ਲੱਗਿਆ ਵੇ, ਦਿਲ ਵਿੱਚ ਲੱਗਿਆ ਵੇ।